ਹਾਂਜੀ ਗ੍ਰਾਂ ਰੋਡਨ ਪਤਾ ਸੋਰੀ ਰੇਡੀਓ ਅਮਨ ਵੀ ਮੈਂ ਸੱਚਾ ਕਰਦੀ ਮੁਫਤੀ ਸਾਹਿਬ ਤਾਂ ਸਿੰਘ ਹੈ ਮਾ ਖੂਬ ਲੀਦਲ ਲੇ ਚ ਜਮਾ ਪੂਜੀ ਨੇ ਬਿਨਾ ਬੈਗੀ ਸ ਹਰਾਮ ਕਾਰ ਬਤਾ ਸਕੋ ਯਾ ਹਰਾਮ ਸਿਸ਼ੀ ਬਖਰੇ ਯਕੀਨ ਜਾਨ ਬਚ ਕੇ ਜੀ ਪੂਜਨ ਚ ਅਕਸਰ ਬਿਨਾ ਇਨਸਾਨ ਵੀ ਨੀ ਚ ਪੂਜਨ ਬਿਨਾ ਬੈਗੀ ਯਕੀ ਤਾਬੀਰ ਦਕੀ ਚ ਸ ਹਰਾਮ ਕਾਰ ਯਾ ਦੇ ਹਰਾਮ ਮਾਲ ਖੜੂ ਲੇ ਇਨਸਾਨ ਕੋਸ਼ਿਸ਼ ਕੀ ਔ ਦੇ ਗੇ ਚ ਕਮ ਦੇ ਇਨਸਾਨ ਤੇ ਬਿਆ ਨੁਕਸਾਨ ਮ ਮਿਲੇ ਵੀ ਨੀ ਕੁਸਤਾ ਸੁਦਾ ਸ ਇਰਾਦਾ ਨੀਤੀ ਯਕੀਨ ਜਾਨ ਉਸਾ ਦੇ ਇਨਸ਼ਾਅੱਲਾ ਹੋ ਜੀ ਉਮੀਦ ਦੇ ਚੀ ਤਾ ਸੁਬ ਅੱਲਾ ਪਾਕ ਬਚ ਕੀ ਅਦੇ ਪ੍ਰੋਗਰਾਮ ਟੀਮ ਜਮ ਗਾ ਫਲ ਇਖਤਿਤਾਮ ਤੋ ਰਸੀ ਦੇ ਪ੍ਰੋਗਰਾਮ ਅਖਿਰ ਕੀ ਬਦਵਾਓ ਕੁ ਜਾਂਦੇ ਪਾਰਾ ਤਮਾਮ ਉਰੀਦਨ ਕੁ ਦੀ ਪਾਰੀ ਅਮੀਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਰਹਮਾਨ ਅਰਹੀਮ ਮਾਲਿਕ ਯੋਮਿਦੀਨ اللهم اياك نعبد واياك نستعين اللهم انا نعوذ بك من شرور انفسهم الا باك كما دا اجتماع کی گدا کامیاب او کامر نکی الا باك کما خلق چدی استعمال راغل دی او تمام ضرورت پورا کی کما خلق چدی کی مالی جاری تاون کر دی الا باك دی او دا تاون خپل دربار کی قبول او مقبول کی کم کسان سے دی عذر دی وجنا مصروفیت دی وجنا بیماری دی وجنا ندی راغدی الا باك دی او عذر ختم کی الا باك دا اجتماع زمگ دی علاقے دی پارا دی خیر او دی برکت ذریعہ وګرځي دی ہدایت ذریعہ وګرځي اے الله پاک ته دی اجتماع دی وجنه زمنګا دنیا او اخرت کامیاب کی کامیابی مون ته نصیب کی اللهم ربنا تقبل منا انك انت السميع العليم.